ਕੋਟ ਨਾ ਹੋ ਥੱਕਾ ਨਾ ਠਾਕੀਆ ਏਵੜ ਰੱਖੈ ਜੋਤ ਨਾਨਕ ਚਖਿਓ ਨਾਨਕ ਚਸਿਓ ਚੁਖ ਬਿੰਦ ਉੱਪਰ ਆਖਣ ਦੋਸ ਪੌੜੀ ਨਾ ਮੰਨਿਆ ਕੁਲ ਉਦਰੈ ਸਭ ਕੁਟੰਬ ਸਵਾਇਆ ਨਾ ਮੰਨਿਆ ਸੰਗਤ ਉਦਰੈ ਜਿਨ ਹਿਰਦੈ ਵਸਾਇਆ ਨਾ ਮੰਨਿਆ ਸੁਣ ਉਦਰੇ ਜਿਨ ਰਸਨ ਰਸਾਇਆ ਨਾ ਮੰਨਿਆ ਦੁੱਖ ਭੁੱਖ ਗਈ ਜਿਨ ਨਾਮ ਚਿਤ ਲਾਇਆ ਨਾਨਕ ਨਾਮ ਤਿੰਨੀ ਸਾ ਲਾਹਿਆ ਜਿਨ ਗੁਰੂ ਮਿਲਾਇਆ ਸਲੋਕ ਮਹੱਲਾ ਪਹਿਲਾ ਸਭੇ ਰਾਤੀ ਸਭ ਦੇਹ ਸਭ ਥਿਤੀ ਸਭ ਵਾਰ ਸਭੇ ਰੁੱਤੀ ਮਹਾਂ ਸਭ ਸਭ ਧਰਤੀ ਸਭ ਭਾਰ ਸਭੇ ਪਾਣੀ ਪਾਉਣ ਸਭ ਸਭ ਅਗਨੀ ਪਾਤਾਲ ਸਭੇ ਪੁਰੀਆਂ ਖੰਡ ਸਭ ਸਭ ਲੋਹ ਲੋਹ ਆਕਾਰ ਹੁਕਮ ਨ ਜਾਪੀ ਕੇ ਤੜਾ ਕਹਿਣਾ ਸਕੀ ਜੈਕਾਰ ਆਖੇ ਥੱਕੇ ਆਖ ਆਖ ਕਰ ਸਿਫਤੀ ਵਿਚਾਰ ਤਿਰਨਾ ਪਾਇਓ ਬੱਪੜੀ ਨਾਨਕ ਕਹਿ ਗਵਾਰ ਮਹੱਲਾ ਪਹਿਲਾ ਅੱਖੀ ਪ੍ਰਣੈ ਜੇ ਫਿਰਾਂ ਦੇਖਾਂ ਸਭ ਆਕਾਰ ਪੁੱਛਾਂ ਗਿਆਨੀ ਪੰਡਤਾਂ ਪੁੱਛਾਂ ਵੇਦ ਵਿਚਾਰ ਪੁੱਛਾਂ ਦੇਵਾ ਮਾਨਸਾਂ ਜੋਤ ਕਰੈ ਅਵਤਾਰ ਸਿੱਧ ਸਮਾਧੀ ਸਭ ਸੁਣੀ ਜਾਏ ਦੇਖਾਂ ਦਰਬਾਰ ਅੱਗੇ ਸੱਚਾ ਸੱਚ ਨਾਏ ਨਿਰਭਉ ਭੈ ਵਿਨਸਾਰ ਹੋਰ ਕੱਚੀ ਮੱਤੀ ਕੱਚ ਪਿੱਚ ਅੰਧਿਆਂ ਵਿਚਾਰ ਨਾਨਕ ਕਰਮੀ ਬੰਦਗੀ ਨਜ਼ਰ ਲੰਘਾਏ ਪਾਰ ਪੌੜੀ ਨਾ ਮੰਨਿਆ ਦੁਰਮਤ ਗਈ ਮਤ ਪ੍ਰਗਟੀ ਆਇਆ ਨਾ ਮੰਨਿਆ ਹੋਮੈ ਗਈ ਸਭ ਰੋਗ ਗਵਾਇਆ ਨਾ ਮੰਨਿਆ ਨਾਮ ਉਪਜੈ ਸਹਿਜੇ ਸੁਖ ਪਾਇਆ ਨਾ ਮੰਨਿਆ ਸਾਂਤ ਉਪਜੈ ਹਰ ਮਨ ਵਸਾਇਆ ਨਾਨਕ ਨਾਮ ਰਤਨ ਹੈ ਗੁਰਮੁਖ ਹਰ ਧਿਆਇਆ ਸਲੋਕ ਮਹੱਲਾ ਪਹਿਲਾ ਹੋਰ ਸ਼ਰੀਕ ਹੋਵੇ ਕੋਈ ਤੇਰਾ ਤਿਸ ਅੱਗੇ ਤੁਧ ਅੱਖਾਂ ਤੁਧ ਅੱਗੇ ਤੁਧੈ ਸਾ ਲਾਹੀ ਮੈਂ ਅੰਧੇ ਨਾਉ ਸੁਜਾਖਾਂ ਜੇਤਾ ਆਖਣ ਸਾਹੀ ਸਭ ਦੀ ਪਾਖਿਆ ਭਾਏ ਸੁਭਾਈ ਨਾਨਕ ਬਹੁਤਾ ਇਹੋ ਆਖਣ ਸਭ ਤੇਰੀ ਵਡਿਆਈ ਮਹੱਲਾ ਪਹਿਲਾ ਜਾਂ ਨਾ ਸਿਆ ਕਿਆ ਚਾਕਰੀ ਜਾਂ ਜੰਮੇ ਕਿਆ ਕਾਰ ਸਭ ਕਾਰਨ ਕਰਤਾ ਕਰੇ ਦੇਖੇ ਵਾਰੋ ਵਾਰ ਜੇ ਚੁੱਪੈ ਜੇ ਮੰਗਿਆ ਦਾਤ ਕਰੇ ਦਾਤਾਰ ਇੱਕ ਦਾਤਾ ਸਭ ਮੰਗਤੇ ਫਿਰ ਦੇਖੇ ਆਕਾਰ ਨਾਨਕ ਇਹ ਵੈ ਜਾਣੀਐ ਜੀਵੈ ਦੇਵਨਹਾਰ ਪੌੜੀ ਨਾ ਮੰਨਿਆ ਸੁਰਤ ਉਪਜੈ ਨਾਮੇ ਮਤ ਹੋਈ ਨਾ ਮੰਨਿਆ ਗੁਣ ਉਚਰੈ ਨਾਮੇ ਸੁਖ ਸੋਈ ਨਾ ਮੰਨਿਆ

ਸ਼ਾਸਤਰ ਵੇਦ ਪੁਰਾਣ ਪੜੰਤਾ ਪੁਕਾਰੰਤਾ ਆਜਾਣੰਤਾ ਜਾਂ ਬੁਝੈ ਤਾਂ ਸੁਝੈ ਸੋਈ ਨਾਨਕ ਆਖਿਆ ਕੂਕਨਾ ਹੋਈ। ਮਹੱਲਾ ਪਹਿਲਾ ਜਾਂ ਹੋ ਤੇਰਾ ਤਾਂ ਸਭ ਕੁਛ ਮੇਰਾ ਹਉ ਨਾਹੀ ਤੂੰ ਹੋਵੈ ਆਪੇ ਸਕਤਾ ਆਪੇ ਸੁਰਤਾ ਸਕਤੀ ਜਗਤ ਪਰੋਵੈ ਆਪੇ ਭੇਜੇ ਆਪੇ ਸੱਦੇ ਰਚਨਾ ਰਚ ਰਚ ਵੇਖੈ ਨਾਨਕ ਸੱਚਾ ਸੱਚੀ ਨਾਹੀ ਸੱਚ ਪਵੈ ਤੁਰ ਲੇਖੈ ਪੌੜੀ ਨਾਮ ਨਿਰੰਜਨ ਅਲਖ ਹੈ ਕਿਉਂ ਲਖਿਆ ਜਾਈ ਨਾਮ ਨਿਰੰਜਨ ਨਾਲ ਹੈ ਕਿਉਂ ਪਾਈਐ ਭਾਈ ਨਾਮ ਨਿਰੰਜਨ ਵਰਤਦਾ ਰਵਿਆ ਸਭ ਠਾਈ ਗੁਰ ਪੂਰੇ ਤੇ ਪਾਈਐ ਹਿਰਦੈ ਦੇਹ ਦਿਖਾਈ ਨਾਨਕ ਨਦਰੀ ਕਰਮ ਹੋਏ ਗੁਰ ਮਿਲੀਐ ਭਾਈ ਸਲੋਕ ਮਹੱਲਾ ਪਹਿਲਾ ਕਲ ਹੋਈ ਕੁੱਤੇ ਮੁਹੀ ਖਾਜ ਹੋਆ ਮੁਰਦਾਰ ਕੂੜ ਬੋਲ ਬੋਲ ਭੌਕਣਾ ਚੁੱਕਾ ਧਰਮ ਵਿਚਾਰ ਜਿਨ ਜੀ ਬੰਦਿਆਂ ਪਤ ਨਹੀਂ ਮੋਇਆ ਮੰਦੀ ਸੋਏ ਲਿਖਿਆ ਹੋਵੇ ਨਾਨਕਾ ਕਰਤਾ ਕਰੇ ਸੋਹੇ ਮਹੱਲਾ ਪਹਿਲਾ ਅਰੰਨਾ ਹੋਈਆਂ ਬੋਧੀਆਂ ਪੁਰਸ ਹੋਏ ਸਯਾਦ ਸੀਰ ਸੰਜਮ ਸੁੱਚ ਪੰਨੀ ਖਾਣਾ ਖਾ ਜਹਾਜ ਸ਼ਰਮ ਗਿਆ ਕਰ ਆਪਣੇ ਪਤ ਉਠ ਚੱਲੀ ਨਾਲ ਨਾਨਕ ਸੱਚਾ ਏਕ ਹੈ ਔਰ ਨਾ ਸੱਚਾ ਪਾਲ ਪੌੜੀ ਬਾਹਰ ਪਸਮ ਲੇਪਨ ਕਰੇ ਅੰਤਰ ਗੋਬਾਰੀ ਖਿੰਥਾ ਚੋਲੀ ਬਹੁ ਪੇਖ ਕਰੇ ਦੁਰਮਤ ਹੰਕਾਰੀ ਸਾਹਿਬ ਸ਼ਬਦ ਨਾ ਉਚਰੈ ਮਾਇਆ ਮੋਹ ਪਸਾਰੀ ਅੰਤਰ ਲਾਲਚ ਭਰਮ ਹੈ ਭਰਮੈ ਗਾਵਾਰੀ ਨਾਨਕ ਨਾਮ ਨਾ ਚੇਤਈ ਜੂਐ ਬਾਜੀ ਹਾਰੀ ਸਲੋਕ ਮਹੱਲਾ ਪਹਿਲਾ ਲੱਖ ਸਿਉਂ ਪ੍ਰੀਤ ਹੋਵੇ ਲੱਖ ਜੀਵਨ ਕਿਆ ਖੁਸ਼ੀਆ ਕਿਆ ਚਾਉ ਵਿਛੜਿਆ ਵਿਸੋਏ ਵਿਛੋੜਾ ਇਹ ਘੜੀ ਮੈਂ ਜਾਏ ਜੇ ਸੌ ਵਰਿਆ ਮਿੱਠਾ ਖਾਜੈ ਪੀ ਫਿਰ

ਚੱਖ ਚੱਖ ਚੱਖਣਾ ਝਗੜਾ ਚਾਖ, ਚੱਖ ਚੱਖ ਜਾਹੇ ਚੱਖੈ ਤਿੰਨ ਪਾਸ ਮਹੱਲਾ ਪਹਿਲਾ। ਕਾਪੜ ਕਾਠ ਰੰਗਾਇਆ ਰਾਂਗ, ਘਰ ਗੱਚ ਕੀਤੇ ਬਾਗੇ ਬਾਗ, ਸਾਧ ਸਹਿਜ ਘਰ ਮਨ ਖੇ ਲਾਇਆ, ਤੈਂ ਸੋ ਪਾਸਣ ਕਹਿਣ ਕਹਾਇਆ। ਮਿੱਠਾ ਕਰਕੇ ਕੌੜਾ ਖਾਇਆ, ਤਿੰਨ ਕੌੜੇ ਤਨ ਲੋਕ ਜਮਾਇਆ, ਜੇ ਫਿਰ ਮਿੱਠਾ ਪੇੜੇ ਖਾਏ ਤਾਂ ਕੌੜਾ ਤਨ ਚੁੱਕ ਸਮਾਏ। ਨਾਨਕ ਗੁਰਮੁਖ ਭਾਵੈ ਸੋਏ, ਜਿਸਨੂੰ ਪ੍ਰਾਪਤ ਲਿਖਿਆ ਹੋਏ ਪੌੜੀ। ਜਿਨ ਕੈ ਹਿਰਦੈ ਮੈਲ ਕਪਟ ਹੈ ਬਾਹਰ ਤੋਂ ਵਾਇਆ, ਕੂੜ ਕਪਟ ਕਮਾਉਂਦੇ ਕੂੜ ਪ੍ਰਗਟੀ ਆਇਆ, ਅੰਦਰ ਹੋਏ ਸੋ ਨਿਕਲੈ ਨੇ ਛਪੈ ਛਪਾਇਆ। ਕੂੜੈ ਲਾਲਚ ਲੱਗਿਆ ਫਿਰ ਜੋਨੀ ਪਾਇਆ, ਨਾਨਕ ਜੋ ਬੀਜੈ ਸੋ ਖਾਵਣਾ ਕਰਤਾ ਲਿਖ ਪਾਇਆ। ਸਲੋਕ ਮਹੱਲਾ ਦੂਜਾ, ਕਥਾ ਕਹਾਣੀ ਬੇਦੀ ਆਣੀ, ਪਾਪੁਨ ਵਿਚਾਰ ਦੇ ਲੈਣਾ ਲੈ ਲੈ ਦੇਣਾ, ਨਰਕ ਸੁਰਗ ਅਵਤਾਰ, ਉੱਤਮ ਮੱਧਮ ਜਾਤੀ ਜਿਨਸੀ, ਭਰਮ ਪਵੈ ਸੰਸਾਰ, ਅੰਮ੍ਰਿਤ ਬਾਣੀ ਤੱਤ ਵਖਾਣੀ, ਗਿਆਨ ਧਿਆਨ ਵਿੱਚ ਆਈ। ਗੁਰਮੁਖ ਆਖੀ ਗੁਰਮੁਖ ਜਾਤੀ, ਸੁਰਤੀ ਕਰਮ ਤੇ ਆਈ, ਹੁਕਮ ਸਾਜ ਹੁਕਮੈ ਵਿੱਚ ਰੱਖੈ, ਹੁਕਮੈ ਅੰਦਰ ਵੇਖੈ, ਨਾਨਕ ਅੱਗੋਂ ਹੁਮੈ ਟੁੱਟੈ, ਤਾਂ ਕੋ ਲਿਖਿਆ ਲਿਖੈ ਮਹੱਲਾ ਪਹਿਲਾ। ਬੇਦ ਪੁਕਾਰੇ ਪੁੰਨ ਪਾਪ, ਸੁਰਗ ਨਰਕ ਕਾ ਬੀਓ, ਜੋ ਬੀਜੈ ਸੋ ਉਗਵੈ, ਖਾਂਦਾ ਜਾਣੈ ਜੀਓ। ਗਿਆਨ ਸਲਾਹੇ ਵੱਡਾ ਕਰ, ਸੱਚੋ ਸੱਚਾ ਨਾਉ, ਸੱਚ ਬੀਜੈ ਸੱਚ ਉਗਵੈ, ਦਰਗੈ ਪਾਈਐ ਥਾਉ। ਬੇਦ ਵਪਾਰੀ ਗਿਆਨ ਰਾਸ, ਕਰਮੀ ਪੱਲੈ ਹੋਏ, ਨਾਨਕ ਰਾਸੀ ਬਾਹਰਾ ਲੱਦ ਨਾ ਚੱਲਿਆ ਕੋਏ। ਪੌੜੀ ਨਿੰਮ ਬਿਰਖ ਬਹੁ ਸੰਚੀ ਐ, ਅੰਮ੍ਰਿਤ ਰਸ ਪਾਇਆ, ਬਿਸੀਅਰ ਮੰਤਰ ਮਿਸਾਹੀ ਐ, ਬਹੁ ਦੂਧ ਪੀ ਆਇਆ। ਮਨ ਮੁਖਿਆ ਪਿੰਨ ਨਾ ਭੇਜਈ, ਪੱਥਰ ਨਾ ਵਾਇਆ, ਬਿਖਮੈ ਅੰਮ੍ਰਿਤ ਸੰਚੀ ਐ, ਬਿਖਕਾ ਫਲ ਪਾਇਆ, ਨਾਨਕ ਸੰਗਤ ਮੇਲ ਹਰ, ਸਭ ਬਿਖ ਲੈ ਜਾਇਆ। ਸਲੋਕ ਮਹੱਲਾ ਪਹਿਲਾ। ਮਰਨ ਨਾ ਮੂਰਤ ਪੁੱਛਿਆ, ਪੁੱਛੀ ਥਿਤ ਨਾ ਵਾਰ, ਇੱਕ ਨੀ ਲੱਦਿਆ ਇੱਕ ਚੱਲ, ਇੱਕ ਨੀ ਲੱਦਿਆ ਇੱਕ ਲੱਦ ਚੱਲੇ, ਇੱਕ ਨੀ ਬੱਧੇ ਪਾਰ, ਇੱਕ ਨਾ ਹੋਈ ਸਾਖਤੀ ਇੱਕ ਨਾ ਹੋਈ ਸਾਰ, ਲਸਕਰ ਸਣੈ ਦਮਾਮਿਆ ਛੁੱਟੇ ਬੰਕ ਦੁਆਰ, ਨਾਨਕ ਢੇਰੀ ਸ਼ਾਰ ਕੀ ਪੀ ਫਿਰ ਹੋਈ ਸ਼ਾਰ। ਮਹੱਲਾ ਪਹਿਲਾ। ਨਾਨਕ ਢੇਰੀ ਟਹਿ ਪਈ ਮਿੱਟੀ ਸੰਧਾ ਕੋਟ, ਪੀਤਰ ਚੋਰ ਬਹਾਲਿਆ ਖੋਟ ਵੇ ਜੀਆ ਖੋਟ। ਪੌੜੀ ਜਿਨ ਅੰਦਰ ਨਿੰਦਾ ਦੁਸ਼ਟ ਹੈ, ਨੱਕ ਵੱਡੇ ਨੱਕ ਵਢਾਇਆ, ਮਾਂ ਰੂਪ ਦੁਖੀਏ ਸਦਾ, ਕਾਲੇ ਮੋਹ ਮਾਇਆ ਭਲਕੇ ਉੱਠ ਨਿਤ ਪਰ ਦਰ ਬਹਿਰੈ, ਹਰ ਨਾਮ ਚੁਰਾਇਆ ਹਰ ਜੀਓ ਤਿਨ ਕੀ ਸੰਗਤ, ਮਤ ਕਰੋ ਰੱਖ ਲਿਓ ਹਰ ਰਾਇਆ। ਨਾਨਕ ਪਇਆ ਕਿਰਤ ਕਮਾਉਂਦੇ ਮਨਮੁਖ ਦੁਖ ਪਾਇਆ। ਸਲੋਕ ਮਹੱਲਾ ਚੌਥਾ। ਸਭ ਕੋਈ ਹੈ ਖਸਮ ਕਾ, ਖਸਮੋ ਸਭ ਕੋ ਹੋਏ, ਹੁਕਮ ਪਛਾਣੈ ਖਸਮ ਕਾ ਤਾਂ ਸਚ ਪਾਵੈ ਕੋਏ, ਗੁਰਮੁਖ ਆ ਪਛਾਣੀਐ ਬੁਰਾ ਨਾ ਦਿਸੈ ਕੋਏ, ਨਾਨਕ ਗੁਰਮੁਖ ਨਾਮ ਤੇ ਆਈਐ ਸਹਿ ਲਾਇਆ ਸੋਏ। ਮਹੱਲਾ ਚੌਥਾ। ਸਭਨਾ ਦਾਤਾ ਆਪ ਹੈ ਆਪੇ ਮਿਲਣਹਾਰ, ਨਾਨਕ ਸ਼ਬਦ ਮਿਲੇ ਨਾ ਵਿਛੜੈ, ਜਿਨ੍ਹਾਂ ਸੇਵਿਆ ਹਰ ਦਾਤਾਰ। ਪੌੜੀ ਗੁਰਮੁਖ ਹਿਰਦੈ ਸ਼ਾਂਤ ਹੈ, ਨਾ ਉਗਵਿਆਇਆ, ਜਪ ਤਪ ਤੀਰਥ ਸੰਜਮ ਕਰੇ ਮੇਰੇ ਪ੍ਰਭ ਭਾਇਆ, ਹਿਰਦਾ ਸੁਧ ਹਰ ਸੇਵਨ ਦੇ ਸੋਹੈ ਗੁਣ ਗਾਇਆ, ਮੇਰੇ ਹਰ ਜੀਓ ਵੈ ਭਾਵਦਾ, ਗੁਰਮੁਖ ਉਤਰਾਇਆ ਨਾਨਕ ਗੁਰਮੁਖ ਮੇਲਿਆਂ ਨੂੰ, ਹਰ ਦਰ ਸੁਹਾਇਆ। ਸਲੋਕ ਮਹੱਲਾ ਪਹਿਲਾ। ਧਨਵੰਤੀ ਇਵਹੀ ਕਰੈ, ਧਨਵੰਤਾ ਇਵਹੀ ਕਹੈ, ਅਵਰੀ ਕੌਤਨ ਜਾਓ, ਨਾਨਕ ਨਿਰਧਨ ਤਿਤ ਦਿਨ, ਜਿਤ ਦਿਨ ਵਿਸਰੈ ਨਾਉ। ਮਹੱਲਾ ਪਹਿਲਾ। ਸੂਰਜ ਚੜੈ ਵਿਯੋਗ, ਸਭ ਸਹਿ ਘਟੈ ਆਰਜਾ, ਤਨ ਮਨ ਰੱਤਾ ਭੋਗ, ਕੋਈ ਹਾਰੈ ਕੋ ਜਣੈ, ਸਭ ਕੋ ਭਰਿਆ ਫੂਕ, ਆਖਣ ਕਹਿਣ ਨਾ ਥੰਮੀਐ, ਨਾਨਕ ਵੇਖੈ ਆਪ ਫੂਕ ਕਢਾਏ ਟਹਿ ਪਵੈ। ਪੌੜੀ ਸਤ ਸੰਗਤ ਨਾਮ ਨਿਧਾਨ ਹੈ, ਜਿੱਥੋਂ ਹਰ ਪਾਇਆ ਗੁਰ ਪ੍ਰਸਾਦੀ, ਕੜ ਚਾਨਣਾ ਅਨੇਰ ਗਵਾਇਆ,
ਲੋਹਾ ਪਰਸ ਪੇਟੀਐ ਕੰਚਨ ਹੋਏ ਆਇਆ, ਨਾਨਕ ਸਤਿਗੁਰ ਮਿਲਿਆ ਨਾਉ ਪਾਈਐ, ਮਿਲ ਨਾਮ ਤੇ ਆਇਆ, ਜਿਨ ਕਹਿ ਪੋਤੈ ਪੁੰਨ ਹੈ ਤਿਨੀ ਦਰਸ਼ਨ ਪਾਇਆ। ਸਲੋਕ ਮਹੱਲਾ ਪਹਿਲਾ।

जैसा करे कहावे तैसा ऐसी बनी जरूरत, होवे लिंग चिंग न होवे ऐसी कही है सूरत। जो उस इच्छे सो फल पाए ता नानक कही है मूर्त पौड़ी। सतगुर अमृत बिरख है अमृत रस फलिया, जिस प्राप्त सो लहै गुर शब्दी मिलिया। सतगुर कै पाणे जो चलै हर सेती रलिया, जम काल जोहे न सकई कर चानन बलिया। नानक बख्स मिलायन फिर गर्भ ना गलिया। श्लोक महला पहला। सच वर्त संतोख तीर्थ, ज्ञान ध्यान इशनान, दया देवता खिमा जप माली ते मानस प्रधान। जुगत धोती सुरत चौका, तिलक करनी होए पाओ पाओ जुन नानका, विरला ता कोई कोए। महला तीजा। नौमी नेम सच जे करे, काम क्रोध तृष्णा उचरे। दसवीं दसे द्वार जे ठाके, एकादशी एक कर जाने। द्वादशी पंच वसगत कर राख, तौ नानक मन माने। ऐसा वर्त रही जय पांडे, होर बहुत सिख क्या दीजे। पौड़ी भुगत राजे रंग राय, संचय विखमाया कर कर हेत वधाए दे पर दर्प चुराया। पुत्र कलत्र ना विस है, बहुप्रीत लगाया वेखद्या ही माया तुहे गई पछता पछताया। जमदर बदे मारिय नानक हर पाया। श्लोक महला पहला। ज्ञान में हुना गावे गीत, भुखे मुला करे मसीत। मखटू होए कै कन पढ़ाए, फकर करे होर जात गवाए। गुरपीर सदाए मंगन जाए, ता कै मूल न लगिए पाए। काल खाए किश हथों दे, नानक राहो पछाणे से। महला पहला। मनो जे अंधे कूप, कहया बिरदना जाननी। मन अंधे उंधे कवल, दिसन खरे करूप। एक कह जान कहया बुजन, ते नरसुर स्वरूप। एक ना नादना बेदना गी रस, रस कस ना जान अंत। एक ना शुद्ध ना बुद्ध ना अकल सार, अखर का प्यो ना लहंत। नानक से नर असल खार, जे बिन गुण गर्भ करंत। पौड़ी गुरमुख सब पवित है, तन संपै माया। हर अर्थ जो खर्च दे, देंदे सुख पाया। जो हर नाम ते आए दे, तिन तोट ना आया। गुरमुखा नदरी आमदा, माया सुट पाया। नानक भगता होर चित ना आवई, हर नाम समाया। श्लोक महला चौथा। सतगुर सेवन सेवट भागी, सच्चा शब्द जिन्ना एक लिव लागी। ग्रह कुटाम मैं सहज समाधि, नानक नाम रते से सच्चे बैरागी। महला चौथा। गणत सेव ना हो वई, कीता थाए ना पाए। शब्द साधना आयो, सच ना लगो पाओ। सतगुर प्यारा ना लगे मन ठिया वह जाए। जे एक विख अगाहां भरे, ता दस विखां पिछाहां जाए। सतगुर की सेवा चाकरी, जे चले सतगुर पाए। आप गवाए सतगुरु नो मिले, सहजे रह समाए। नानक तिन्ना नाम ना विसरै, सच्चे मेल मिलाए। पौड़ी खान मलूक कहाए दे, को रहन ना पाई। गढ़ मंदिर गच गिरिया, किछ साथ ना जाई। सोयन साखत पौन वेग, त्रिग त्रिग चतराई। छत्ती अमृत प्रकार करै बो मैल वधाई। नानक जो देवै तसे ना जाननी, मनमुख दुख पाई। श्लोक महला तीजा। पढ़ पढ़ पंडित मोनी थके, देसंतर पव थके पेख धारी। दूजे पाए नाउ कदे ना पाए, न दुख लागा अत पारी। मूर्ख अंधे त्रै गुण सेवै, माया कै ब्योहारी। अंदर कपट उधर भरन कै ताई, पाठ पढ़े गवारी। सतगुर सेवे सो सुख पाए, जिन हमें विचों मारी। नानक पढ़ना गुणना एक नाव है, बुझे को बिचारी। महला तीजा। नांगे आवना नांगे जाना, हर हुक्म पया क्या कीजै।
ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਕਿਸੈ ਸਿਉ ਕੀਜੈ। ਗੁਰਮੁਖ ਹੋਵੇ ਸੋ ਭਾਣਾ ਮੰਨੇ, ਸਹਿਜੇ ਹਰ ਰਸ ਪੀਜੈ। ਨਾਨਕ ਸੁਖਦਾਤਾ ਸਦਾ ਸਲਾਇਓ, ਰਸਨਾ ਰਾਮ ਰਵੀਜੈ। ਪੌੜੀ ਗੜਕਾਇਆ ਸਿੰਗਾਰ ਬਹੁ ਭਾਂਤ ਬਣਾਈ, ਰੰਗ ਪਰੰਗ ਕਤੀਫਿਆ ਪੈਰੈ ਤਰਮਾਈ। ਲਾਲ ਸੁਪੇਦ ਦੁਲੀਚਿਆ ਬਹੁ ਸਭਾ ਬਣਾਈ, ਦੁੱਖ ਖਾਣਾ ਦੁੱਖ ਭੋਗਣਾ ਗਰਬੈ ਗਰਬਾਈ। ਨਾਨਕ ਨਾਮਨਾ ਚੇਤੇ ਅੰਤਲੈ ਛਡਾਈ। ਸਲੋਕ ਮਹੱਲਾ ਤੀਜਾ। ਸਹਿਜੇ ਸੁਖ ਸੁਤੀ ਸ਼ਬਦ ਸਮਾਏ, ਆਪੇ ਪ੍ਰਭ ਮੇਲ ਲਈ ਗੱਲ ਲਾਏ। ਦੁਬਦਾ ਚੁੱਕੀ ਸਹਿ ਸੁਭਾਏ, ਅੰਤਰ ਨਾਮ ਵਸਿਆ ਮਨ ਆਏ। ਸੇ ਕੰਠ ਲਾਏ ਜੇ ਭੰਨ ਕਢਾਏ, ਨਾਨਕ ਜੋ ਤੁਰ ਮਿਲੇ ਸੇ ਹੁਣਿਆਣ ਮਿਲਾਏ। ਮਹੱਲਾ ਤੀਜਾ। ਜਿਨੀ ਨਾਮ ਵਿਸਾਰਿਆ ਕਿਆ ਜਪ ਜਾਪੈ ਹੋਰ, ਬਿਸ਼ਟਾ ਅੰਦਰ ਕੀਟ ਸੇ ਮੁੱਠੇ ਤੰਦੈ ਚੋਰ। ਨਾਨਕ ਨਾਮ ਨਾ ਵਿਸਰੈ ਝੂਠੇ ਲਾਲਚ ਹੋਰ। ਪੌੜੀ ਨਾਮ ਸਲਾਹਨ ਨਾਮ ਮਨ ਅਸਥਿਰ ਜਗ ਸੋਈ, ਹਿਰਦੈ ਹਰ ਹਰ ਚਿਤਵੈ ਦੂਜਾ ਨਹੀਂ ਕੋਈ। ਰੋਮ ਰੋਮ ਹਰ ਉਚਰੈ ਖਿਨ ਖਿਨ ਹਰ ਸੋਈ, ਗੁਰਮੁਖ ਜਨਮ ਸਕਾਰ ਥਾ ਨਿਰਮਲ ਮਲ ਖੋਈ। ਨਾਨਕ ਜੀਵਨ ਦਾ ਪੁਰਖ ਧਿਆਇਆ ਅਮਰਾ ਪਦ ਹੋਈ। ਸਲੋਕ ਮਹੱਲਾ ਤੀਜਾ। ਜਿਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੈ ਹੋਰ, ਨਾਨਕ ਜੰਪੁਰ ਬੱਧੇ ਮਾਰੀਐ ਜੋ ਸੰਨੀ ਉੱਪਰ ਚੋਰ। ਮਹੱਲਾ ਪੰਜਵਾਂ। ਧਰਤ ਸੁਹਾਵੜੀ ਆਕਾਸ ਸੁਹੰਦਾ, ਜਪੰਦਿਆ ਹਰ ਨਾਂ। ਨਾਨਕ ਨਾਮੇ ਹੂਣਿਆ ਤਿੰਨ ਤਨ ਖਾਵੈ ਕਾਉ। ਪੌੜੀ ਨਾਮ ਸਲਾਹਨ ਭਾਉ ਕਰ ਨਿਜ ਮਹਿਲੀ ਵਾਸਾ, ਕੋਈ ਬਾਹੁੜ ਜੋ ਨਾ ਆਵਨੀ ਫਿਰ ਹੋਏ ਨਾ ਬਿਨਾਸਾ। ਹਰ ਸੇਤੀ ਰੰਗ ਰਵ ਰਹੇ ਸਭ ਸਾਸ ਗਿਰਾਸਾ, ਹਰ ਕਾ ਰੰਗ ਕਦੇ ਨਾ ਉਤਰੈ ਗੁਰਮੁਖ ਪਰਗਾਸਾ। ਓਏ ਕਿਰਪਾ ਕਰਕੇ ਮੇਲਿਆਂ ਨੂੰ ਨਾਨਕ ਹਰ ਪਾਸਾ। ਸਲੋਕ ਮਹੱਲਾ ਤੀਜਾ। ਜਿਚਰ ਇਹੋ ਮਨ ਲਹਿਰੀ ਵਿੱਚ ਹੈ ਹਉਮੈ ਬਹੁਤ ਹੰਕਾਰ, ਸਬਦੈ ਸਾਧਨਾ ਆਵਈ ਨਾਮ ਨਾ ਲੱਗੈ ਪਿਆਰ। ਸੇਵਾ ਥਾਇ ਨਾ ਪਵਈ ਤਿਸ ਕੀ ਖੱਪ ਖੱਪ ਹੋਏ ਖੁਆਰ। ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ, ਸਤਿਗੁਰ ਕਾ ਪਾਣਾ ਮੰਨ ਲਏ ਸ਼ਬਦ ਰੱਖੈ ਉਰਤਾਰ। ਮਹੱਲਾ ਤੀਜਾ। ਸੋ ਜਪ ਤਪ ਸੇਵਾ ਚਾਕਰੀ ਜੋ ਖਸਮੈ ਭਾਵੈ, ਆਪੇ ਬਖਸ਼ੇ ਮਿਲ ਲਏ ਆਪਤ ਗਵਾਵੈ, ਮਿਲਿਆ ਕਦੇ ਨਾ ਵਿਛੜੈ ਜੋਤੀ ਜੋਤ ਮਿਲਾਵੈ। ਨਾਨਕ ਗੁਰਪ੍ਰਸਾਦੀ ਸੋ ਬੁੱਝ ਸੀ ਜਿਸ ਆਪ ਬੁਝਾਵੈ। ਪੌੜੀ ਸਭ ਕੋ ਲੇਖੇ ਵਿੱਚ ਹੈ ਮਨਮੁਖ ਅਹੰਕਾਰੀ, ਹਰ ਨਾਮ ਕਦੇ ਨਾ ਚੇਤਈ ਜਮਕਾਲ ਸਿਰ ਮਾਰੀ। ਪਾਪ ਬੇਕਾਰ ਮਨੂਰ ਸਭ ਲੱਦੇ ਬਹੁ ਭਾਰੀ, ਮਾਰਗ ਬਿਖਮ ਡਰਾਵਣਾ ਕਿਉ ਤਰੀਐ ਤਾਰੀ। ਨਾਨਕ ਗੁਰ ਰਾਖੇ ਸੇ ਉਬਰੇ ਹਰ ਨਾਮ ਉਤਾਰੀ। ਸਲੋਕ ਮਹੱਲਾ ਤੀਜਾ। ਵਿਣ ਸਤਿਗੁਰ ਸੇਵੇ ਸੁਖ ਨਹੀਂ, ਮਰ ਜੰਮੈ ਵਾਰੋ ਵਾਰ, ਮੋਠ ਗੌਲੀ ਪਾਈਅਨ ਬਹੁ ਦੂਜੈ ਪਾਏ ਵਿਕਾਰ। ਇੱਕ ਗੁਰਪ੍ਰਸਾਦੀ ਉਬਰੇ ਤਿਸ ਜਨ ਕਉ ਕਰਹਿ ਸਭ ਨਮਸਕਾਰ, ਨਾਨਕ ਅੰਦਰ ਨਾਮ ਤੇ ਆਏ ਤੂੰ ਅੰਤਰ ਜਿਤ ਪਾਵੈ ਮੋਖ ਦੁਆਰ। ਮਹੱਲਾ ਤੀਜਾ। ਮਾਇਆ ਮੋਹਿ ਵਿਸਾਰਿਆ ਸੱਚ ਮਰਨਾ ਹਰ ਨਾਮ, ਧੰਦਾ ਕਰਤਿਆ ਜਨਮ ਗਿਆ ਅੰਦਰ ਦੁੱਖ ਸਹਾਮ, ਨਾਨਕ ਸਤਿਗੁਰ ਸੇਵ ਸੁਖ ਪਾਇਆ ਜਿਨ ਪੂਰਬ ਲਿਖਿਆ ਕਰਾਮ। ਪੌੜੀ ਲੇਖਾ ਪੜੀਏ ਹਰ ਨਾਮ ਫਿਰ ਲੇਖ ਨਾ ਹੋਈ, ਪੁੱਛ ਨਾ ਸਕੈ ਕੋਈ ਹਰ ਦਰ ਸਦ ਢੋਈ। ਜਮਕਾਲ ਮਿਲੈ ਦੇ ਭੇਟ ਸੇਵਕ ਨਿਤ ਹੋਈ, ਪੂਰੇ ਗੁਰ ਤੇ ਮਹਿਲ ਪਾਇਆ ਪਤ ਪ੍ਰਗਟ ਲੋਈ। ਨਾਨਕ ਅਨਹਦ ਧੁਨੀ ਦਰ ਵੱਜਦੇ ਮਿਲਿਆ ਹਰ ਸੋਈ।

ਮਹੱਲਾ ਤੀਜਾ ਸੱਚ ਪੁਰਾਣਾ ਨਾਥੀਐ ਨਾਮ ਨਾ ਮੈਲਾ ਹੋਏ ਗੁਰ ਕੈ ਭਾਣੇ ਜੇ ਚੱਲੈ ਬਹੁਣ ਨਾ ਆਵਣ ਹੋਏ ਨਾਨਕ ਨਾਮ ਵਿਸਾਰਿਆ ਆਵਣ ਜਾਣਾ ਦੋਏ ਪੌੜੀ ਮੰਗਤ ਜਨ ਜਾਚੈ ਦਾਨ ਹਰ ਦੇਹੋ ਸੁਭਾਏ ਹਰ ਦਰਸ਼ਨ ਕੀ ਪਿਆਸ ਹੈ ਦਰਸ਼ਨ ਤ੍ਰਿਪਤਾਏ ਖਿਨ ਪਲ ਘੜੀ ਨਾ ਜੀਵਉ ਬਿਨ ਦੇਖੇ ਮਰਾ ਮਾਏ ਸਤਿਗੁਰ ਨਾਲ ਦਿਖਾਲਿਆ ਰਵ ਰਹਿਆ ਸਭ ਥਾਏ ਸੁੱਤਿਆਂ ਆਪ ਉਠਾਲ ਦੇ ਨਾਨਕ ਲਿਵਲਾਏ ਸਲੋਕ ਮਹੱਲਾ ਤੀਜਾ ਮਨਮੁਖ ਬੋਲ ਨਾ ਜਾਣਨੀ ਉਹਨਾਂ ਅੰਦਰ ਕਾਮ ਕ੍ਰੋਧ ਹੰਕਾਰ ਥਾਓ ਕਥਾਓ ਨਾ ਜਾਣਨੀ ਸਦਾ ਚਿਤ ਵੈ ਬੇਕਾਰ ਦਰਗਹਿ ਲੇਖਾ ਮੰਗੀਐ ਉਥੇ ਹੋਏ ਕੂੜਿਆਰ ਆਪੇ ਸ੍ਰਿਸ਼ਟਿਓ ਪਾਈਆਂ ਨੂੰ ਆਪ ਕਰੇ ਵਿਚਾਰ ਨਾਨਕ ਕਿਸਨੋ ਆਖੀਐ ਸਭ ਵਰਤੈ ਆਪ ਸਚਿਆਰ ਮਹੱਲਾ ਤੀਜਾ ਹਰ ਗੁਰਮੁਖ ਤਿੰਨੀ ਆਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਉ ਬਲਿਹਾਰੀ ਤਿੰਨ ਕਹੋ ਜਿਨ ਹਰ ਮਨ ਵਸਿਆ ਸੋਏ ਪੌੜੀ ਆਸ ਕਰੇ ਸਭ ਲੋਕ ਬਹੁ ਜੀਵਨ ਜਾਣਿਆ ਨਿਤ ਜੀਵਨ ਕਹੋ ਚਿਤ ਗੜ ਮੰਡਪ ਸਵਾਰਿਆ ਵਲ ਵੰਚ ਕਰ ਉਪਾਵ ਮਾਇਆ ਹਿਰਿਆਣਿਆ ਜਮਕਾਲ ਨਿਹਾਲੇ ਸਾਸ ਆਪ ਘਟੈ ਬੇਤਾਲਿਆ ਨਾਨਕ ਗੁਰਸਰਨ ਆਈ ਉਬਰੇ ਹਰ ਗੁਰ ਰਖਵਾਲਿਆ ਸਲੋਕ ਮਹੱਲਾ ਤੀਜਾ ਪੜ ਪੜ ਪੰਡਿਤ ਵਾਦ ਵਖਾਣ ਦੇ ਮਾਇਆ ਮੋਹ ਸਵਾਏ ਦੂਜੇ ਭਾਏ ਨਾਮ ਵਿਸਾਰਿਆ ਮਨ ਮੂਰਖ ਮਿਲੈ ਸਜਾਏ ਜਿਨ ਕੀਤੇ ਤਿਸੈ ਨਾ ਸੇਵਨੀ ਦੇਂਦਾ ਰਿਜਕ ਸਮਾਏ ਜਮਕਾ ਫਾਹਾ ਗਲੋ ਨ ਕੱਟੀਐ ਫਿਰ ਫਿਰੇ ਆਵੈ ਜਾਏ ਜਿਨ ਕਉ ਪੂਰਬ ਲਿਖਿਆ ਸਤਿਗੁਰ ਮਿਲਿਆ ਤਿੰਨ ਆਏ ਆਂਦਿਨ ਨਾਮ ਤੇ ਆਏਂਦੇ ਨਾਨਕ ਸੱਚ ਸਮਾਏ ਮਹੱਲਾ ਤੀਜਾ ਸੱਚ ਵਣਜੈ ਸੱਚ ਸੇਵਦੇ ਜੇ ਗੁਰਮੁਖ ਪੈਰੀ ਪਾਹੇ ਨਾਨਕ ਗੁਰ ਕਹਿ ਪਾਣੈ ਜੇ ਚੱਲੈ ਸਹਿਜੇ ਸੱਚ ਸਮਾਹੇ ਪੌੜੀ ਆਸਾ ਵਿੱਚ ਅਤ ਦੁੱਖ ਕਣਾ ਮਨਮੁਖ ਚਿਤ ਲਾਇਆ ਗੁਰਮੁਖ ਭਏ ਨਿਰਾਸ ਪਰਮ ਸੁਖ ਪਾਇਆ ਵਿਚੇ ਗ੍ਰਹਿ ਉਦਾਸ ਅਲਿਪਤ ਲਿਵਲਾਇਆ ਉਹਨਾਂ ਸੋਗ ਵਿਯੋਗ ਨਾ ਵਿਆਪਈ ਹਰ ਭਾਣਾ ਪਾਇਆ ਨਾਨਕ ਹਰ ਸੇਤੀ ਸਦਾ ਰਵ ਰਹੇ ਤੁਰ ਲੈ ਮਿਲਾਇਆ ਸਲੋਕ ਮਹੱਲਾ ਤੀਜਾ ਪਰਾਈ ਅਮਾਣ ਕਿਉਂ ਰੱਖੀਐ ਦਿੱਤੀ ਹੀ ਸੁਖ ਹੋਏ ਗੁਰ ਕਾ ਸ਼ਬਦ ਗੁਰ ਥੈ ਟਿਕੈ ਹੋਰ ਥੈ ਪ੍ਰਗਟ ਨਾ ਹੋਏ ਅੰਨੇ ਵਸ ਮਾਣਕ ਪਾਇਆ ਘਰ ਘਰ ਵੇਚਣ ਜਾਏ ਉਹਨਾਂ ਪਰਖ ਨਾ ਆਵਈ ਅੱਡ ਨਾ ਪੱਲੇ ਪਾਏ ਜੇ ਆਪ ਪਰਖ ਨਾ ਆਵਈ ਤਾਂ ਪਾਰਖੀਆ ਥਾਵੋ ਲੈ ਉਹ ਪਰਖਾਏ ਜੇ ਉਸ ਨਾਲ ਚਿਤ ਲਾਏ ਤਾਂ ਵੱਥ ਲਹਿ ਨੌ ਨਿਦ ਪੱਲੇ ਪਾਏ ਘਰ ਹੁੰਦੈ ਧਨ ਜਗ ਭੁੱਖਾ ਮੁਵਾ ਬਿਨ ਸਤਿਗੁਰ ਸੋਝੀ ਨਾ ਹੋਏ ਸ਼ਬਦ ਸੀਤਲ ਮਨ ਤਨ ਵਸੈ ਤਿੱਥੈ ਸੋਗ ਵਿਯੋਗ ਨਾ ਕੋਏ ਵਸ ਪਰਾਈ ਆਪ ਗਰਭ ਕਰੇ ਮੂਰਖ ਆਪ ਗਣਾਏ ਨਾਨਕ ਬਿਨ ਬੂਜੇ ਕਿਨੈ ਨਾ ਪਾਇਓ ਫਿਰ ਫਿਰ ਆਵੈ ਜਾਏ ਮਹੱਲਾ ਤੀਜਾ ਮਨ ਆਨੰਦ ਭਇਆ ਮਿਲਿਆ ਹਰਪ੍ਰੀਤਮ ਸਰਸੇ ਸੱਜਣ ਸੰਤ ਪਿਆਰੇ ਜੋ ਤੁਰ ਮਿਲੇ ਨਾ ਵਿਛੜੈ ਕਬੂ ਜੇ ਆਪ ਮੇਲੇ ਕਰਤਾਰੇ ਅੰਤਰ ਸ਼ਬਦ ਰਵਿਆ ਗੁਰ ਪਾਇਆ ਸਗਲੇ ਦੁੱਖ ਨਿਵਾਰੇ ਹਰ ਸੁਖ ਦਾਤਾ ਸਦਾ ਸਲਾਹੀ ਅੰਤਰ ਰੱਖਾਂ ਉਰ ਧਾਰੇ ਮਨਮੁਖ ਤਿਨਕੀ ਬਖੀਲੀ ਕੇ ਕਰੇ ਜੇ ਸੱਚੈ ਸ਼ਬਦ ਸਵਾਰੇ ਉਹਨਾਂ ਦੀ ਆਪ ਪਤ ਰੱਖਸੀ ਮੇਰਾ ਪਿਆਰਾ ਸਰਣਾਗਤ ਭਏ ਗੁਰਦੁਆਰੇ ਨਾਨਕ ਗੁਰਮੁਖ ਸੇ ਸੁਹੇਲੇ ਭਏ ਮੁਖੀ ਉਜਲ ਦਰਬਾਰੇ ਪੌੜੀ ਇਸਤਰੀ ਪੁਰਖੈ ਬਹੁ ਪ੍ਰੀਤ ਮਿਲ ਮੋਹ ਵਧਾਇਆ ਪੁੱਤਰ ਕਲਤਰ ਨਿਤ ਵੇਖੈ ਵਿਕਸੈ ਮੋਹ ਮਾਇਆ ਦੇਸ ਪਰਦੇਸ ਧਨ ਚੋਰਾਏ ਆਣ ਮੋਹੇ ਪਾਇਆ ਅੰਤ ਹੋਵੈ ਵੈਰ ਵਿਰੋਧ ਕੋ ਸਕੈ ਨਾ ਛਡਾਇਆ ਨਾਨਕ ਬਿਨ ਨਾਵੈ ਤ੍ਰਿਗ ਮੋਹ ਜਿਤ ਲਗ ਦੁਖ ਪਾਇਆ ਸਲੋਕ ਮਹੱਲਾ ਤੀਜਾ ਗੁਰਮੁਖ ਅੰਮ੍ਰਿਤ ਨਾਮ ਹੈ ਜਿਤ ਖਾਧੈ ਸਭ ਭੁਖ ਜਾਏ ਤ੍ਰਿਸ਼ਨਾ ਮੂਲ ਨਾ ਹੋਵਈ ਨਾਮ ਵਸੈ ਮਨ ਆਏ
ਬਿਨ ਨਾਵੈ ਜੇ ਹੋਰ ਖਾਣਾ ਤਿਤ ਰੋਗ ਲੱਗੈ ਤਨ ਧਾਏ ਨਾਨਕ ਰਸ ਕਾ ਸੋ ਸ਼ਬਦ ਸਲਾਹਣਾ ਆਪੇ ਲੈ ਮਿਲਾਏ ਮਹੱਲਾ ਤੀਜਾ ਜੀਆਂ ਅੰਦਰ ਜੀਉ ਸ਼ਬਦ ਹੈ ਜਿਤ ਸਹਿ ਮੇਲਾਵਾ ਹੋਏ ਬਿਨ ਸ਼ਬਦੈ ਜਗ ਅਨੇਰ ਹੈ ਸ਼ਬਦੇ ਪ੍ਰਗਟ ਹੋਏ ਪੰਡਿਤ ਮੋਨੀ ਪੜ ਪੜ ਥੱਕੇ ਭੇਖ ਥੱਕੇ ਤਨ ਧੋਏ ਬਿਨ ਸ਼ਬਦੈ ਕਿਨੈ ਨਾ ਪਾਇਓ ਦੁਖੀਏ ਚੱਲੇ ਰੋਏ ਨਾਨਕ ਨਦਰੀ ਪਾਈ ਐ ਕਰਮ ਪ੍ਰਾਪਤ ਹੋਏ ਪੌੜੀ ਇਸਤਰੀ ਪੁਰਖ ਹੈ ਤਨੇ ਹੋ ਬਹਿਮੰਦ ਪਕਾਇਆ ਤਿਸਦਾ ਸਭ ਕਿਛ ਚੱਲ ਸੀ ਮੇਰੇ ਪ੍ਰਭ ਪਾਇਆ ਕਿਉਂ ਰਹੀ ਐ ਥਿਰ ਜਗ ਕੋ ਕੱਢੋ ਉਪਾਇਆ ਗੁਰਪੂਰੇ ਕੀ ਚਾਕਰੀ ਥਿਰ ਕੰਧ ਸਵਾਇਆ ਨਾਨਕ ਬਖਸ਼ ਮਿਲਾਇਨ ਹਰ ਨਾਮ ਸਮਾਇਆ ਸਲੋਕ ਮਹੱਲਾ ਤੀਜਾ ਮਾਇਆ ਮੋਹੇ ਵਿਸਾਰਿਆ ਗੁਰ ਕਾ ਪਉ ਹੇਤ ਅਪਾਰ ਲੋਭ ਲਹਿਰ ਸੁਧ ਮਤ ਗਈ ਸੱਚ ਨਾਲ ਲੱਗੈ ਪਿਆਰ ਗੁਰਮੁਖ ਜਿੰਨਾ ਸ਼ਬਦ ਮਨ ਵਸੈ ਦਰਗੈ ਮੋਖ ਦੁਆਰ ਨਾਨਕ ਆਪੇ ਮਿਲ ਲਏ ਆਪੇ ਬਖਸ਼ਣਹਾਰ ਮਹੱਲਾ ਚੌਥਾ ਨਾਨਕ ਜਿਸ ਬਿਨ ਘੜੀ ਨਾ ਜੀਵਣਾ ਵਿਸਰੇ ਸਰੈ ਨਾ ਬਿੰਦ ਤੇ ਸਿਉ ਕਿਉ ਮਨ ਰੂਸੀ ਐ ਜਿਸੈ ਹਮਾਰੀ ਚਿੰਦ ਮਹੱਲਾ ਚੌਥਾ ਸਾਹਮਣੇ ਆਇਆ ਚਿਮ ਚਿਮਾ ਹਰ ਗੁਰਮੁਖ ਨਾਮ ਤੇ ਆਏ ਦੁੱਖ ਭੁੱਖ ਕਾੜਾ ਸਭ ਚੁਕਾਏ ਸੀ ਮੀਹੋਂ ਉੱਠਾ ਸ਼ੈਬਰ ਲਾਏ ਸਭ ਧਰਤ ਪਈ ਹਰਿਆਵਲੀ ਅਨਜੰਮਿਆ ਬੋਹਲ ਲਾਏ ਹਰ ਅਚਿੰਤ ਬੁਲਾਵੈ ਕਿਰਪਾ ਕਰ ਹਰਿਆ ਪੇ ਪਾਵੈ ਥਾਏ ਹਰ ਤਸੈ ਧਿਆਵੋ ਸੰਤ ਜਨੋ ਜੋਵੰਤੇ ਲਏ ਛਡਾਏ ਹਰ ਕੀਰਤ ਭਗਤ ਆਨੰਦ ਹੈ ਸਦਾ ਸੁਖ ਵਸੈ ਮਨ ਆਏ ਜਿਨ੍ਹਾਂ ਗੁਰਮੁਖ ਨਾਮ ਆਰਾਧਿਆ ਤਿੰਨਾ ਦੁੱਖ ਭੁੱਖ ਲੈ ਜਾਏ ਜਨ ਨਾਨਕ

ਸਿਫਤ ਬਲਿਹਾਰੀ ਸਾਰੰਗ ਬਾਣੀ ਨਾਮ ਦਿਓ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਏ ਰੇ ਮਨ ਵਿਖਿਆ ਬਨ ਜਾਏ ਪੂਲੋ ਰੇ ਠਗਮੂਰੀ ਖਾਏ ਰਹਾਓ ਜੈਸੇ ਮੀਨ ਪਾਨੀ ਮੈਂ ਰਹੇ ਕਾਲ ਜਲ ਕੀ ਸੁਧ ਨਹੀਂ ਲੈ ਜਿਹਬਾ ਸੁਆਦੀ ਲੀਲ ਤਲੋਹੋ ਐਸੇ ਕਣਕ ਕੰਮ ਨੀ ਬਾਂਧਿਓ ਮੋਹੋ ਜਿਉ ਮਦ ਮਾਖੀ ਸੰਚਾਇਆ ਪਾਰ ਮਦ ਲੀਨੋ ਮੁਖ ਦੀ ਨੀਸ਼ਾਰ ਗਊ ਬਾਂਸ਼ ਕਉ ਸੰਚੈ ਖੀਰ ਗਲਾ ਬਾਂਧ ਦੋਇਲੇ ਅਹੀਰ ਮਾਇਆ ਕਾਰਨ ਸ਼ਰਮ ਅਤ ਕਰੈ ਸੋ ਮਾਇਆ ਲੈ ਗਾਡੈ ਧਰੈ ਅਤ ਸੰਚੈ ਸਮਝੈ ਨਹੀਂ ਮੂੜ ਤਨ ਧਰਤੀ ਤਨ ਹੋਏ ਗਇਓ ਧੂੜ ਕਾਮ ਕ੍ਰੋਧ ਤ੍ਰਿਸ਼ਨਾ ਤਜਰੈ ਸਾਧ ਸੰਗਤ ਕਭੂ ਨਹੀਂ ਕਰੈ

ਅਗ ਮੈਂ ਪਾਰ ਭੀਤਰ ਅੰਮ੍ਰਿਤ ਸੋਈ ਜਨ ਪਾਵੈ ਜਿਸ ਗੁਰ ਕਾ ਸ਼ਬਦ ਰਤਨ ਆਚਾਰ ਰਹਾਉ। ਦੁੱਖ ਸੁਖ ਦੋ ਸਮ ਕਰ ਜਾਣੈ ਬੁਰਾ ਭਲਾ ਸੰਸਾਰ ਸੁਧ ਬੁੱਧ ਸੁਰਤ ਨਾਮ ਹਰ ਪਾਈਐ ਸਾ ਸੰਗਤ ਗੁਰ ਪਿਆਰ ਹੈਨ ਸਲਾਹ ਹਰ ਨਾਮ ਪ੍ਰਾਪਤ ਗੁਰਦਾਤਾ ਦੇਵਨਹਾਰ ਗੁਰਮੁਖ ਸਿੱਖ ਸੋਈ ਜਨ ਪਾਏ ਜਿਸਨੂੰ ਨਦਰ ਕਰੇ ਕਰਤਾਰ ਕਾਇਆ ਮਹਿਲ ਮੰਦਰ ਘਰ ਹਰ ਕਾ ਤਿਸ ਮੈਂ ਰਾਖੀ ਜੋਤਿਆ ਪਾਰ ਨਾਨਕ ਗੁਰਮੁਖ ਮਹਿਲ ਬੁਲਾਈਐ ਹਰ ਮੇਲੇ ਮਿਲਣਹਾਰ। ਮਲਾਰ ਮਹੱਲਾ ਪਹਿਲਾ ਘਰ ਦੂਜਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਪਵਣੈ ਪਾਣੀ ਜਾਣੈ ਜਾਤ ਕਾਇਆ ਅਗਨ ਕਰੇ ਨਿਭਰਾਤ ਜੰਮੈ ਜੀ ਜਾਣੈ ਜੇ ਥਾਉ ਸੁਰਤਾ ਪੰਡਿਤਾਂ ਕਾ ਨਾਉ ਗੁਣ ਗੋਬਿੰਦ ਨਾ ਜਾਣੀਐ ਮਾਏ ਅੰਡੀ ਠਗ ਸ਼ਿਕਣ ਨਾ ਜਾਏ ਕਿਆ ਕਰ ਰਾਖ ਵਖਾਣੀਐ ਮਾਏ ਰਹਾਓ ਉਪਰ ਦਰ ਅਸਮਾਨ ਪਿਆਲ ਕਿਉ ਕਰ ਕਹੀਐ ਦੇਹੋ ਵਿਚਾਰ ਬਿਨ ਜਹਿਵਾ ਜੋ ਜਪੈ ਆਏ ਕੋਈ ਜਾਣੈ ਕੈਸਾ ਨਾਉ ਕਥਨੀ ਬਦਨੀ ਰਹਿ ਨਿਭਰਾਤ ਸੋ ਬੂਝੈ ਹੋਵੈ ਜਿਸ ਦਾਤ ਅਹਿਨ ਸਯੰਤਰ ਰਹਿ ਲਿਵ ਲਾਏ ਸੋਈ ਪੁਰਖ ਜੇ ਸਚ ਸਮਾਏ ਜਾਤ ਕੁਲੀਨ ਸੇਵਕ ਜੇ ਹੋਏ ਤਾਂ ਕਾ ਕਹਿਣਾ ਕਹੋ ਨਾ ਕੋਏ ਵਿਸਨਾਤੀ ਸੇਵਕ ਹੋਏ ਨਾਨਕ ਪਣੀਆਂ ਪਹਿਰੈ ਸੋਏ। ਮਲਾਰ ਮਹੱਲਾ ਪਹਿਲਾ ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਵਾਰ ਜਮਦੂਤ ਇੱਕ ਦੁੱਖ ਰੋਗ ਲੱਗੈ ਤਨ ਧਾਏ ਵੈਦਨਾ ਭੋਲੇ ਦਾਰੂ ਲਾਏ ਵੈਦਨਾ ਭੋਲੇ ਦਾਰੂ ਲਾਏ ਦਰਦ ਹੋਵੇ ਦੁੱਖ ਰਹਿ ਸਰੀਰ ਐਸਾ ਦਾਰੂ ਲੱਗੈ ਨਾ ਬੀਰ ਰਹਾਓ ਖਸਮ ਸਾਰ ਕੀਏ ਰਸ ਭੋਗ ਤਾਂ ਤਨ ਉੱਠ ਖਲੋਏ ਰੋਗ ਮਨ ਅੰਧੇ ਕੋ ਮਿਲੈ ਸਜਾਏ ਵੈਦਨਾ ਭੋਲੇ ਦਾਰੂ ਲਾਏ ਚੰਦਨ ਕਾ ਫਲ ਚੰਦਨ ਵਾਸ ਮਾਨਸ ਕਾ ਫਲ ਘਟ ਮੈਂ ਸਾਸ ਸਾਸ ਗਏ ਕਾਇਆ ਢਲ ਪਾਏ ਤਾਂ ਕਹਿ ਪਾਛੈ ਕੋਈ ਨਾ ਖਾਏ ਕੰਚਨ ਕਾਇਆ ਨਿਰਮਲ ਹੰਸ ਜਿਸ ਮੈਂ ਨਾਮ ਨਿਰੰਜਨ ਅੰਸ ਦੁਖ ਰੋਗ ਸਭ ਗਿਆ ਗਵਾਏ ਨਾਨਕ ਛੂਟਸ ਸਾਚੈ ਨਾਏ। ਮਲਾਰ ਮਹੱਲਾ ਪਹਿਲਾ ਦੁਖ ਮਹੁਰਾ ਮਾਰਨ ਹਰ ਨਾਮ ਸਿਲਾ ਸੰਤੋਖ ਪੀਸਣ ਹੱਥ ਦਾਨ ਨਿਤ ਨਿਤ ਲਿਹੋ